0: ਉਹਨੇ ਸਿਕਰ ਚੜ ਕੇ ਡੁੱਬ ਗਿਆ ਪਿੱਛੇ ਵਰਤੇ
1: ਹਾਂ
0: ਉਹ ਸਿਕਰ ਆੜੇ ਨੂੰ ਪਤਾ
2: ਮਾਰਿਆ ਪੁਰਾਣੀ ਨਹੀਂ ਸਿਲਾਈ ਪੀਣ ਲਗਾ ਉਸ ਗੁਣੀ ਲਗਾਉ
1: ਛੇਤਰ ਨਹੀਂ
2: ਟਾਟ ਕਮਰਾ ਗੁਰਸੇ ਲੂ
1: ਟਾਟ ਕਮਰਾ
2: ਉਰੀ ਵਿਸ਼ਕਾ ਅੱਗੇ ਮਟਕ ਹੋ ਗਿਆ ਲੈ ਕਾ ਕੋਈ ਗੁਰਸੇ ਮਿਲਦਾ ਹਲਤੇ ਕੁਛ ਕੋ ਅੱਗੇ ਦਲ ਯਾਰਾ।